ਕੂ ਕਿਆਂ ਬੋਲਦਾ ਦੇਖਾ ਕੁਦਰਤ ਦੀ ਰਕਸ਼ਾ ਕਰਕੇ ਉਹਦੀ ਹਿਫਾਜ਼ਤ ਕਰਕੇ ਤਾਂ ਪਤਾ ਲੱਗਣਾ ਕਿ ਕੁੱਕੂ ਕਿਆਂ ਬੋਲਗਾ। ਇਹ ਸਾਰੇ ਜਿਹੜੇ ਨਜ਼ਾਰੇ ਹਨ ਕੁਦਰਤ ਦੇ, ਇਹ ਤਾਂ ਹੀ ਬਚ ਗਏ ਜੇ ਅਸਾਂ ਇਹਨਾਂ ਦੀ ਹਿਫਾਜ਼ਤ ਕਰ ਗਏ, ਕਨੇ ਇਹਨਾਂ ਜੋ ਸੰਜੋਈ ਕੇ ਰੱਖ ਗਏ, ਇਹਨਾਂ ਪਾਸੇ ਵੀ ਆਪਣਾ ਧਿਆਨ ਦਿੰਗੇ ਤਾਂ ਪਤਾ ਲੱਗਣਾ ਕਿ ਕੁੱਕੂ ਕਿਆਂ ਬੋਲਦਾ। ਓਮ ਪ੍ਰਕਾਸ਼ ਕਨੇ ਸਾਥੀਆਂ ਦੀ ਆਵਾਜ਼ ਸੁਣੇ ਤੁਸੀਂ ਇਹ ਲੋਕ ਗੀਤ, ਕਨੇ ਇਹ ਲੋਕ ਗੀਤ ਜਿਹੜੇ ਲੋਕ ਸੰਸਕ੍ਰਿਤੀ ਦੇ ਸ਼ੀਸ਼ਾ ਹਨ, ਇਸ ਸੰਜੋਈ ਕੇ ਰੱਖਦੇ ਰੱਖਿਆ ਅਜੇ ਦਿਨੇ ਤੱਕ ਆਕਾਸ਼ਵਾਣੀ ਸ਼ਿਮਲਾ ਨੇ। ਸ਼ੋਤਿਓ, ਅੱਜ ਦੀ ਬੱਚਤ ਕੱਲ੍ਹ ਦੀ ਸੁਰੱਖਿਆ, ਇਸ ਪਰ ਥੋੜ੍ਹੀ ਦੇਰ ਗੱਲ ਕਰਦੇ ਹਨ। ਅੱਜ ਬੱਚਤ ਕਰਕੇ ਤਾਂ ਇਕੱਲੇ 'ਚੋਂ ਇਸਦਾ ਫਾਇਦਾ ਹੋਊਗਾ। ਬੱਚਤ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਪੈਸੇ ਦੀ ਬੱਚਤ, ਟਾਈਮੇ ਦੀ ਬੱਚਤ, ਪਾਣੀ ਦੀ ਬੱਚਤ, ਬਿਜਲੀ ਦੀ ਬੱਚਤ, ਇਹ ਸਾਰੀਆਂ ਬੱਚਤਾਂ ਅੱਜੇ ਦੀ ਬੱਚਤ ਕੱਲ੍ਹ ਦੀ ਸੁਰੱਖਿਆ ਹਨ। ਇੱਕ ਇੱਕ ਬੂੰਦ ਪਾਣੀ ਦੀ ਅਗਰ ਬਚਾਂਗੇ ਤਾਂ ਆਉਣੇ ਵਾਲੇ ਟਾਈਮੇ 'ਚ ਅਸਾਂ ਜੋ ਪਾਣੀ ਪੀਣੇ ਜੋ ਮਿਲਗਾ, ਵਰਤਣੇ ਜੋ ਮਿਲਗਾ, ਪਾਣੀ ਦਾ ਹੱਦ ਸੇ ਜ਼ਿਆਦਾ ਇਸਤੇਮਾਲ ਕਰਨੇ 'ਤੇ ਆਉਣੇ ਵਾਲੇ ਟਾਈਮੇ 'ਚ ਪਾਣੀ ਦੀ ਕਿੱਲਤ ਹੋ ਸਕਦੀ ਹੈ। ਤੁਸੀਂ ਜਾਣਦੇ ਹਨ ਬਿਨ ਪਾਣੀ ਸਭ ਸੁਣ, ਤੁਸਾਂ ਕਈ ਵਾਰੀ ਪੜ੍ਹਿਆ ਬਚਪਨੇ 'ਤੇ ਪੜ੍ਹਦੇ ਆਏ ਹਨ, ਇਸ ਜੋ ਕਨੇ ਇਹ ਸਮਝਾਉਂਦੇ ਰਹਿੰਦੇ ਕਿ ਪਾਣੀ ਦੀ ਬੱਚਤ ਕਰਾ, ਕਨੇ ਪਾਣੀ ਜੋ ਬੇਕਾਰ ਮਤ ਡੋਲਾ। ਇਸ ਤਰ੍ਹਾਂ ਹੀ ਪਾਣੀ ਜੋ ਬਚਾਉਣੇ ਵਾਸਤੇ ਕਈ ਤਰ੍ਹਾਂ ਦੀ ਹਿਦਾਇਤਾਂ ਵੀ ਅਸਾਂ ਦੇ ਸਿਆਣੇ ਦਿੱਤੀਆਂ, ਕਨੇ ਅੱਜ ਵੀ ਜਿਹੜਾ ਪ੍ਰਚਾਰ ਪ੍ਰਸਾਰ ਪਾਣੀ ਜੋ ਬਚਾਉਣੇ ਤਾਂ ਹੀ ਕੀਤਾ ਜਾਂਦਾ ਹੈ। ਅੱਜ ਇੱਕ ਇੱਕ ਬੂੰਦ ਪਾਣੀ ਦੀ ਬਚਾਉਣੇ ਦੀ ਜ਼ਰੂਰਤ ਹੈ, ਜਿਹੜੀ ਕਿ ਅਸਾਂ ਸਭਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਿੱਥੋਂ ਪਾਣੀ ਦਾ ਰਿਸਾਵ ਹੋਵਦਾ ਹੈ, ਤਾਂ

ਕਿਵੇਂ ਜੋੜਾਂ ਦੀਆਂ ਹਨ, ਨਲਕੇ ਖਰਾਬ ਹਨ, ਕਈ ਜਗ੍ਹਾ ਪਾਣੀਆਂ ਦੀ ਪਾਈਪਾਂ ਟੁੱਟੀਆਂ ਹੁੰਦੀਆਂ ਹਨ, ਤਾਂ ਇਹਨਾਂ ਸਾਰੀਆਂ ਦਿੱਕਤਾਂ ਜੋ ਦੂਰ ਕਰਨੇ ਵਾਸਤੇ ਪਾਣੀ ਦੇ ਮਹਿਕਮੇ ਜੋ ਇਤਲਾਹ ਦੇਣੀ ਹੁੰਦੀ ਹੈ ਤਾਂ ਕਿ ਟੁੱਟੀਆਂ ਪਾਈਪਾਂ ਵੀ ਠੀਕ ਹੋ ਸਕਣ, ਕਨੇ ਦੂਜੇ ਪਾਣੀਆਂ ਦਾ ਸਹੀ ਇਸਤੇਮਾਲ ਕਰੀਕੇ ਪਾਣੀ ਦੀ ਬੱਚਤ ਕੀਤੀ ਜਾ ਸਕੇ, ਕਨੇ ਪਾਣੀ ਜਿਹੜਾ ਸਹਿ ਬੇਕਾਰ ਨਾ ਜਾਏ। ਤੁਸੀਂ ਜਾਣਦੇ ਕਿ ਹਰ ਚੀਜ਼ ਦੀ ਬੱਚਤ ਅਸਾਂ ਜੋ ਕਰਨਾ ਚਾਹੀਦੀ, ਜਿਹੜੀ ਚੀਜ਼ ਅਸਾਂ ਤੁਸਾਂ ਜੋ ਗਿਣਾਈ। ਪੈਸੇ ਦੀ ਬੱਚਤ ਕਰਨੇ ਅਤੇ ਨਿਆਣੇ ਦੀ ਤਾਲੀਮ, ਵਿਆਹ ਕਨੇ ਹੋਰ ਜ਼ਰੂਰਤਾਂ ਪੂਰੀਆਂ ਕਰਨ 'ਚ ਮਦਦ ਮਿਲਦੀ ਹੈ। ਖੁਸ਼ੀ ਅਤੇ ਉਧਾਰ ਜਾਂ ਕਰਜ਼ਾ ਲੈਣ ਦੀ ਜ਼ਰੂਰਤ ਨਹੀਂ ਪੈਂਦੀ, ਤਾਲੂ ਜੀ ਅਸਾਂ ਜੋ ਪੈਸੇ ਦੀ ਲੋੜ ਪੈਂਦੀ ਹੈ। ਪੈਸਾ ਦਿਖਾ ਆਪੂ ਵੱਲ ਉਹ ਹੈ ਤਾਂ ਮਨੇ 'ਚੋਂ ਸ਼ਾਂਤੀ ਮਿਲਦੀ ਹੈ, ਬੁਢਾਪੇ 'ਚ ਵਿੱਤੀ ਸੁਰੱਖਿਆ ਮਿਲਦੀ ਹੈ। ਤਾਂ ਆਸਾਨ ਨੁਸਖੇ ਹਨ ਪੈਸੇ ਦੀ ਬੱਚਤ ਕਰਨੇ ਦੇ, ਜਿਵੇਂ ਕਿ ਜਿਹੜੇ ਖਰਚੇ ਜ਼ਰੂਰੀ ਹਨ ਸਹੀ ਕਰਨ, ਕਨੇ ਜਿਹੜੇ ਜੀ ਫਾਲਤੂ ਖਰਚੇ ਹਨ ਉਹਨਾਂ ਪਰ ਅਸਾਂ ਲਗਾਮ ਲੈਣ। ਇਹ ਨਹੀਂ ਹੈ ਕਿ ਅਸਾਂ ਜੋ ਕੋਈ ਚੀਜ਼ ਹੈ ਤਾਂ ਦੁਬਾਰਾ ਫਿਰ ਉਹੀ ਚੀਜ਼ ਅਸਾਂ ਘਰੇ 'ਚੋਂ ਖਰੀਦੀ ਕੇ ਲਈ ਆਉਣ, ਜਾਂ ਫਿਰ ਕਈ ਵਾਰੀ ਹੁੰਦਾ ਨਾ ਕਿ ਅਸਾਂ ਬਾਜ਼ਾਰ ਜਾਂਦੇ ਤਾਂ ਇੱਕ ਤਰ੍ਹਾਂ ਦੀ ਕਈ ਕਈ ਚੀਜ਼ਾਂ ਅਸਾਂ ਜੋ ਪਸੰਦ ਆ ਜਾਂਦੀਆਂ, ਕਨੇ ਅਸਾਂ ਉਸੋ ਖਰੀਦੀ ਲੈਂਦੇ, ਤਾਂ ਜੇ ਘਰੇ ਆਉਂਦੇ ਹਨ ਤਾਂ ਪਤਾ ਲੱਗਦਾ ਕਿ ਇਹ ਚੀਜ਼ ਤਾਂ ਅਸਾਂ ਵਰਤੀ, ਇੰਨਾ ਹੀ ਪੈਸਾ ਜਿਹੜਾ ਸਰ ਇਕੱਠਾ ਕਰ ਲਿਆ, ਕਨੇ ਬੇਕਾਰ ਕਰ ਲਿਆ, ਖਰਚੀ ਲਿਆ। ਤਾਂ ਇਹ ਥੋੜ੍ਹੀ ਦੇਰ ਜਿਹੜੀ ਆਪੂ ਜੋ ਕਾਬੂ ਰੱਖਣ ਦੀ ਜ਼ਰੂਰਤ ਹੈ, ਜਿਹੜੀ ਜੀ ਅਸਾਂ ਦੀ ਜ਼ਰੂਰਤਾਂ ਹਨ ਉਹਨਾਂ ਪਰ ਲਗਾਮ ਕਰਨ ਦੀ ਜ਼ਰੂਰਤ ਹੈ, ਕਨੇ ਪੈਸਾ ਬਚਾਉਣ ਦੀ ਜ਼ਿਆਦਾ ਜ਼ਰੂਰਤ ਹੈ। ਅੱਜ ਪੈਸਾ ਤੁਸਾਂ ਬਚਾਂਗੇ ਤਾਂ ਇਕੱਲੇ ਜੋ ਸਹਿ ਅਸਾਂ ਦੀ ਰੱਖਿਆ ਕਰਗਾ, ਕਨੇ ਕੁਛ ਤਾਂ ਮੰਗਣ ਦੀ ਲੋੜ ਵੀ ਨਹੀਂ ਹੋਊਗੀ। ਤਾਲੂ ਜੀ ਅਸਾਂ ਜੋ ਜ਼ਰੂਰਤ ਹੋਊਗੀ ਤਾਲੀ ਫਟ ਜਾਈਨੇ, ਅਸਾਂ ਪੈਸੇ ਕੱਢੇ, ਕਨੇ ਆਪਣੀ ਜ਼ਰੂਰਤ ਪੂਰੀ ਕਰ ਲਈ, ਨਿਆਣੇ ਦੇ ਖਰਚਿਆਂ ਪਰ, ਆਪਣੇ ਘਰੇ ਦੇ ਖਰਚਿਆਂ ਪਰ, ਫਿਰ ਹੋਰ ਬਥੇਰੇ ਖਰਚੇ ਹੁੰਦੇ ਹਨ ਤਿੰਨਾਂ ਪਰ ਅਸਾਂ ਖਰਚ ਕਰ ਸਕਦੇ ਹਾਂ ਪੈਸਾ। ਅਗਰ ਪੈਸਾ ਬਚਾਂਗੇ ਨਹੀਂ ਫਾਲਤੂ ਖਰਚੇ ਕਰਕੇ ਤਾਂ ਪੈਸਾ ਕਿੱਥੋਂ ਬਚਣਾ ਦੱਸਾਂ ਤੁਸਾਂ। ਤਾਂ ਇਹ ਬੱਚਤ ਦੀ ਤੁਸਾਂ ਕੰਨੇ ਅਸਾਂ ਗੱਲ ਕੀਤੀ। ਇੰਨਾ ਹੀ ਹੋਰ ਬੱਚਤਾਂ ਹਨ, ਜਿਵੇਂ ਕਿ ਬਿਜਲੀ ਦੀ ਬੱਚਤ। ਅਸਾਂ ਬਿਜਲੀ ਦੀ ਬੱਚਤ ਕਰਕੇ ਤਾਂ ਅਸਾਂ ਦਾ ਦਿਖਾ ਬਿੱਲ ਵੀ ਘੱਟ ਆਉਣਾ। ਕਈ ਵਾਰੀ ਅਸਾਂ ਕਿਆ ਕਰਦੇ ਵੀ ਇੱਕ ਹੀ ਕਮਰੇ 'ਚ ਵੀ ਲਾਟੂ ਬਣਿਆ ਹੁੰਦਾ, ਦੂਜੇ 'ਚ ਵੀ ਬਣਿਆ ਹੁੰਦਾ, ਕਨੇ ਹਰ ਜਿਹੜੇ ਜੀ ਸੁੱਚ ਹਨ ਸਹਿ ਔਨ ਹੁੰਦੇ ਹਨ, ਕਨੇ ਇੰਨੇ ਹੀ ਚੱਲੀ ਰਹਿੰਦੇ ਹਨ। ਤਾਂ ਇਹਨਾਂ 'ਚੋਂ ਬੰਦ ਕਰਨਾ ਚਾਹੀਦਾ, ਕਨੇ ਜਿਤਨੀ ਜ਼ਰੂਰਤ ਹੋਵੇ ਉਤਨੀ ਹੀ ਬਿਜਲੀ ਜਲਾਓ, ਕਨੇ ਉਸਦੀ ਬੱਚਤ ਕਰਾ, ਤਾਂ ਕਿ ਤੁਸਾਂ ਦਾ ਬਿੱਲ ਵੀ ਘੱਟ ਆਏ, ਕਨੇ ਤੁਸਾਂ ਦਾ ਪੈਸਾ ਵੀ ਬਚੇ। ਹੋਰ ਮਤੀਆਂ ਸਾਰੀਆਂ ਚੀਜ਼ਾਂ ਹਨ ਬੱਚਤ ਕਰਨ ਦੀ, ਤਾਂ ਟਾਈਮੇ ਦੀ ਬੱਚਤ ਤੁਸਾਂ ਜੋ ਨਹੀਂ ਦੱਸੀ ਅਸਾਂ, ਟਾਈਮੇ ਦੀ ਬੱਚਤ ਬੜੀ ਵਾਰੀ ਜ਼ਰੂਰੀ ਹੈ। ਕਿੰਨਾ ਟਾਈਮ ਬੜਾ ਵਾਰੀ ਕੀਮਤੀ ਹੈ, ਹੋਰ ਚੀਜ਼ਾਂ ਤਾਂ ਅਸਾਂ ਕਰ ਲੈਂਗੇ ਪਰ ਟਾਈਮ ਖੁਦ ਤੇ ਲਿਓਗੇ, ਤਾਂ ਟਾਈਮੇ ਦੀ ਬੱਚਤ ਵੀ ਅਸਾਂ ਸਾਰਿਆਂ 'ਚੋਂ ਕਰਨਾ ਚਾਹੀਦੀ। ਕਿੰਨਾ ਜ਼ਿੰਦਗੀ ਦਾ ਇੱਕ ਇੱਕ ਪਲ ਜਿਹੜਾ ਸਰ ਬੜਾ ਕੀਮਤੀ ਹੈ, ਕਨੇ ਇੱਕ ਵਾਰੀ ਟਾਈਮ ਬੀਤੀ ਜਾਂਦਾ ਤਾਂ ਸਹਿ ਟਾਈਮ ਜਿਹੜਾ ਸਰ ਵਾਪਸ ਨਹੀਂ ਆਉਂਦਾ ਹੈ। ਤਾਂ ਇਸ ਕਰਕੇ ਤੁਸਾਂ ਟਾਈਮੇ ਦੀ ਵੀ ਬੱਚਤ ਕਰਾਂ, ਵਿਆਹਗਾ ਛੋੜ ਉੱਠਾਂ, ਕਨੇ ਸੰਜਾ ਜੋ ਰਾਤੀ ਛੋੜ ਸੋਆ, ਤਾਂ ਤਿਸਦੇ ਵੀ ਭਿਆਗਾ ਤੁਸਾਂ ਜਲਦੀ ਉੱਠੀ ਸਕਦੇ, ਕਨੇ ਸਾਰੇ ਕੰਮ ਕਾਰ ਜਿਹੜੇ ਹਨ ਤੁਸਾਂ ਦੇ ਟਾਈਮੇ ਪਰ ਹੋ ਸਕਦੇ ਹਨ, ਕਨੇ ਇਸ 'ਤੇ ਕੀ ਹੁੰਦਾ ਮਨ ਵੀ ਹਲਕਾ ਹੁੰਦਾ ਹੈ। ਤਾਂ ਇਹ ਅੱਜ ਦੀ ਬੱਚਤ ਕਰਦੀ ਸੁਰੱਖਿਆ ਇਹ ਗੱਲ ਤੁਸਾਂ ਕੰਨੇ ਕੀਤੀ, ਕਨੇ ਇਸ 'ਤੇ ਸੌਗੀ ਸੌਗੀ ਦਿਖਾ ਅਸਾਂ ਆਪਣੇ ਸੂਬੇ ਦੀ ਖਬਰਾਂ ਵੀ ਲਗਾਉਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਗਲਾਏ ਕਿ ਪਿਛਲੇ ਦਸ਼ਕ 'ਚ ਮੁਲਕ ਭਰ 'ਚ ਬੁਨਿਆਦੀ ਢਾਂਚੇ 'ਚ ਸੁਧਾਰ ਦਾ ਕੰਮ ਰਿਕਾਰਡ ਸਤਰ ਪਰ ਹੋਇਆ ਹੈ। ਸੋਸ਼ਲ ਮੀਡੀਆ ਪਰ ਅੱਜ ਮਾਈ ਗੋਵ ਦੀ ਇੱਕ ਪੋਸਟ ਸਾਂਝਾ ਕਰਦੇ ਹੋਏ ਨਰਿੰਦਰ ਮੋਦੀ ਹੋਰਾਂ ਗਲਾਇਆ ਕਿ ਸਰਕਾਰ ਵਿਕਸਿਤ ਭਾਰਤ ਦੀ ਪਰਿਕਲਪਨਾ 'ਚੋਂ ਸਾਕਾਰ ਕਰਨ ਵਾਸਤੇ ਅਗਲੀ ਪੀੜ੍ਹੀ ਦੀ ਅਵਸਰੰਚਨਾ ਤਿਆਰ ਕਰਨ ਵਾਸਤੇ ਪ੍ਰਤੀਬੱਧ ਹੈ। ਮਾਈ ਗੋਵ ਪੋਸਟ 'ਚ ਪਿਛਲੇ 12 ਸਾਲਾਂ 'ਚ ਮੁਲਕ ਦੇ ਬੁਨਿਆਦੀ ਢਾਂਚੇ 'ਚ ਆਏ ਬਦਲਾਵਾਂ ਦਾ ਉਲੇਖ ਕੀਤਾ ਗਿਆ ਹੈ। ਇਹਨਾਂ ਬਦਲਾਵਾਂ 'ਤੇ ਆਵਾਜਾਈ ਤੇਜ਼ ਹੋਈ ਹੈ, ਕਨੇ ਤਰੱਕੀ ਦੇ ਨਵੇਂ ਰਸਤੇ ਖੁੱਲ੍ਹੇ ਹਨ। ਪ੍ਰਦੇਸ਼ ਜਨਗਣਨਾ 2027 ਦਾ ਪਹਿਲਾ ਚਰਨ ਅੱਜ ਅਤੇ ਉਪਚਾਰਿਕ ਤੌਰ 'ਤੇ ਸ਼ੁਰੂ ਹੋ ਗਿਆ ਹੈ। ਇਸ ਚਰਨ 'ਚ ਮਕਾਨ ਸੂਚੀਕਰਨ ਕਨੇ ਮਕਾਨਾਂ ਦੀ ਗਣਨਾ ਦਾ ਕੰਮ ਕੀਤਾ ਜਾਂਦਾ ਹੈ। ਇਹ ਜਨਗਣਨਾ ਆਗਾਮੀ 15 ਜੁਲਾਈ ਤੱਕ ਚਲਾਈ ਜਾਂਗੀ। ਅੱਜ ਦੇ 15 ਜੁਲਾਈ 2026 ਤੱਕ ਗਣਨਾ ਕੰਨੇ ਵਾਲੇ ਘਰ ਘਰ ਜਾ ਕੇ ਮਕਾਨ ਕੰਨੇ ਟੱਬਰਾਂ ਦੀ ਜਾਣਕਾਰੀ

ਛੁੱਟਾਂਗੇ। ਇਸ ਦੌਰਾਨ ਮਕਾਨ ਦੀ ਹਾਲਤ, ਪਰਿਵਾਰ ਦੀ ਸੰਰਚਨਾ, ਪੀਣ ਦਾ ਪਾਣੀ, ਬਿਜਲੀ, ਸ਼ੌਚਾਲਿਆ ਕਨੇ ਅਨਾਜ ਕਨੇ ਘਰੇਲੂ ਉਪਕਰਨਾਂ ਦੇ ਬਾਰੇ ਜਿਹੜੇ 33 ਸਵਾਲ ਪੁੱਛੇ ਜਾਣਗੇ। ਇਹ ਡੇਟਾ ਦੇਸ਼ ਦੀ ਤਰੱਕੀ ਯੋਜਨਾ ਵਾਸਤੇ ਬੜਾ ਜ਼ਰੂਰੀ ਹੋਊਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਦੂਰਦਰਸ਼ੀ ਨੇਤਰਿਤਵ ਵਿੱਚ ਪਿਛਲੇ 12 ਸਾਲਾਂ 'ਚ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਕਨੇ ਸਭ ਦਾ ਪ੍ਰਯਾਸ ਦੇ ਸਿਧਾਂਤ ਦੇ ਆਧਾਰ ਪਰ ਭਾਰਤ 'ਚ ਬਥੇਰੀ ਤਰੱਕੀ ਹੋਈ ਹੈ। ਕਨੇ ਇਸ ਦੌਰਾਨ ਸਰਕਾਰ ਨੇ ਗਰੀਬਾਂ, ਕਿਸਾਨਾਂ, ਜਨਾਨੀਆਂ ਕਨੇ ਯੁਵਾ ਦੇ ਕਲਿਆਣ ਕਨੇ ਸਸ਼ਕਤੀਕਰਨ ਵਾਸਤੇ ਕਈ ਖਾਸ ਯੋਜਨਾ ਸ਼ੁਰੂ ਕੀਤੀਆਂ। ਪ੍ਰਦੇਸ਼ ਭਾਜਪਾ ਮਹਾਂਮੰਤਰੀ ਪਾਇਲ ਬੈਦਯ ਹੋਰਾਂ ਨੇ ਇੰਦਰਾ ਗਾਂਧੀ ਪਿਆਰੀ ਬਹਿਨਾ ਸੁੱਖ ਸਨਮਾਨ ਨਿਧੀ ਯੋਜਨਾ 'ਚ ਬਾਰ ਬਾਰ ਕੀਤੇ ਜਾ ਰਹੇ ਸੰਸ਼ੋਧਨਾਂ ਜੋ ਲੈ ਕੇ ਕਾਂਗਰਸ ਸਰਕਾਰ 'ਚ ਆੜੇ ਹੱਥੇ ਲਿਆ ਹੈ। ਉਹਨਾਂ ਗਲਾਇਆ ਕਿ ਕਾਂਗਰਸ ਨੇ ਚੁਣਾਵ ਦੇ ਦੌਰਾਨ ਪ੍ਰਦੇਸ਼ ਦੀ ਜਨਾਨੀਆਂ ਕਨੇ ਵੱਡੇ ਵੱਡੇ ਵਾਅਦੇ ਕੀਤੇ ਥੇ, ਪਰ ਸੱਤਾ 'ਚ ਆਉਣ ਤੋਂ ਬਾਅਦ ਸਰਕਾਰ ਉਹਨਾਂ 'ਚੋਂ ਪੂਰਾ ਨਹੀਂ ਕਰ ਸਕੀ ਹੈ। ਪਾਇਲ ਵੈਦਯ ਨੇ ਗਲਾਇਆ ਕਿ ਸਰਕਾਰ ਨੇ ਇਸ ਯੋਜਨਾ ਦਾ ਦਾਇਰਾ ਕਨੇ ਸੀਮਤ ਕਰਦੇ ਹੋਏ 18 ਤੋਂ 20 ਸਾਲ ਉਮਰ ਦੀ ਯੁਵਤੀਆਂ 'ਚੋਂ ਵੀ ਯੋਜਨਾ 'ਤੇ ਬਾਹਰ ਬਾਹਰ ਕਰੀ ਤਿਆ ਹੈ, ਜਿਸ 'ਤੇ ਕਾਂਗਰਸ ਦੀ ਕਥਨੀ ਕਨੀ ਕਰਨੀ ਜਨਤਾ ਦੇ ਸਾਹਮਣੇ ਆਈ ਗਈ ਹੈ। ਤਾਂ ਇੱਥੀਆਂ ਖਾਸ ਖਾਸ ਖਬਰਾਂ ਕਾਰਿਕ੍ਰਮ ਦੇ ਆਖਰ 'ਚ ਸੁਣਦੇ ਹਨ ਸਹਿਗਾਨ।